0: ਸਾਮੀਨ ਹੁਣੇ ਤੁਸੀਂ ਸੁਣਦੇ ਪਏ ਹਾਵੇ ਸਾਈਂ ਪੂਰਨ ਚੰਦ ਅਤੇ ਪਿਆਰਾ ਲਾਲ ਗੁਰੂ ਕੀ ਵਡਾਲੀ ਦੀ ਆਵਾਜ਼ 'ਚ ਬਾਬਾ ਸ਼ੇਖ ਫਰੀਦ ਦਾ ਕਲਾਮ। ਸਾਮੀਨ ਸਰਾਇਕੀ ਜ਼ੁਬਾਨ ਦਾ ਮਰਕਜ਼ ਦੇ ਮੌਜੂ 'ਤੇ ਆਪਣਾ ਇੱਕ ਮਾਲੂਮਾਤੀ ਜਾਇਜ਼ਾ ਪੇਸ਼ ਕਰਦੇ ਪਏ ਹਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਸਤਿਆਭੂਸ਼ਣ ਵਰਮਾ।
1: ਸਰਾਇਕੀ ਦੁਨੀਆ ਦੀ ਸਭ ਤੋਂ ਪੁਰਾਣੀ ਜ਼ਬਾਨਾਂ ਵਿੱਚੋਂ ਇੱਕ ਮੰਨੀ ਬਣ ਸਕਦੀ ਹੈ। ਮੰਨਣ ਵਾਲੇ ਇਹ ਵੀ ਮੰਨਦੇ ਹਨ ਕਿ ਇਹ ਜ਼ਬਾਨ ਰਿਗਵੇਦ ਤੋਂ ਵੀ ਪੁਰਾਣੀ ਹੈ ਅਤੇ ਇਹਦਾ ਤਾਲੁਕ ਮੋਹਨ ਜੋਦੜੋ ਦੀ ਤਹਿਜ਼ੀਬ ਦੇ ਨਾਲ ਹੈ। ਮੁਲਤਾਨ ਹੀ ਜ਼ਬਾਨ ਦਾ ਮਰਕਜ਼ ਰਹੇ। ਆਖਿਆ ਵੇਂਦੇ ਕਿ ਹਿਰਨਾ ਕਸ਼ਯਪ ਔਰ ਪ੍ਰਹਿਲਾਦ ਦੀ ਕਹਾਣੀ ਦਾ ਤਾਲੁਕ ਮੁਲਤਾਨ ਦੇ ਨਾਲ ਹੈ। ਇਹਦਾ ਮਤਲਬ ਇਹ ਹੈ ਕਿ ਮੁਲਤਾਨ ਹੁਣ ਜ਼ਮਾਨੇ ਵਿੱਚ ਵੀ ਮੌਜੂਦ ਹੈ। ਹੀ ਜ਼ਬਾਨ ਦਾ ਇਲਾਕਾ ਅੱਜ ਦੇ ਪਾਕਿਸਤਾਨ ਦਾ ਮੁਲਤਾਨ, ਭਾਵਲਪੁਰ, ਡੇਰਾ ਗਾਜ਼ੀ ਖਾਂ, ਡੇਰਾ ਇਸਮਾਇਲ ਖਾਂ, ਮੀਆਂ ਵਾਲੀ, ਜੰਗ, ਸਰਗੀਦੇ ਦਾ ਮਗਰਬੀ ਹਿੱਸਾ ਅਤੇ ਬਲੂਚਿਸਤਾਨ ਅਤੇ ਸਿੰਧ ਦੇ ਕੁਛ ਹਿੱਸੇ ਵੀ ਸ਼ਾਮਿਲ ਹਨ। ਹਿੰਦੁਸਤਾਨ ਦੀ ਤਕਸੀਮ ਦੇ ਬਾਅਦ ਹੀਕੂ ਬੋਲਣ ਵਾਲੇ ਹਿੰਦੁਸਤਾਨ ਦੇ ਦਿੱਲੀ, ਹਰਿਆਣਾ, ਪੰਜਾਬ, ਯੂਪੀ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਵੀ ਵੱਸ ਗਏ ਹਨ। ਹਰਿਆਣਾ ਦੇ ਕਈ ਇਲਾਕਿਆਂ ਵਿੱਚ ਤਾਂ ਹੀ ਜ਼ਬਾਨ ਕੋ ਬੋਲਣ ਵਾਲਿਆਂ ਦੀ ਤਾਦਾਦ 40% ਤੱਕ ਹੈ ਅਤੇ ਦਿੱਲੀ ਵਿੱਚ ਵੀ ਕਈ ਇਲਾਕੇ ਹੀ ਜ਼ਬਾਨ ਕੋ ਬੋਲਣ ਵਾਲਿਆਂ ਦੇ ਹਨ ਜਿਨ੍ਹਾਂ ਦੀ ਆਬਾਦੀ ਕਈ ਲੱਖ ਬਣ ਵੈਂਦੀ ਹੈ। ਪਾਕਿਸਤਾਨ ਦੀ ਸਰਕਾਰੀ ਜ਼ਬਾਨ ਉਰਦੂ ਹੈ ਪਰ ਰਾਬਤਾ ਜ਼ਬਾਨ ਸਰਾਇਕੀ ਦੇ ਬੋਲਣ ਵਾਲਿਆਂ ਦੀ ਤਾਦਾਦ ਪਾਕਿਸਤਾਨ 'ਚ ਸਭ ਤੋਂ ਜ਼ਿਆਦਾ ਆਖੀ ਵੈਂਦੀ ਹੈ। ਅੱਜ ਹੀ ਜ਼ਬਾਨ ਕੋ ਬੋਲਣ ਵਾਲੇ ਦੁਨੀਆ ਦੇ ਹਰ ਕੋਨੇ 'ਚ ਮੌਜੂਦ ਹਨ। ਇਹ ਵੀ ਆਖਿਆ ਵੈਂਦੇ ਕਿ 4th century BC ਵਿੱਚ ਚੰਦਰਗੁਪਤ ਮੌਰੀਆ ਦੇ ਵਕਤ ਇਹ ਜ਼ਬਾਨ ਸਿੰਧ ਤੋਂ ਗਿਣ ਕੇ ਕਸ਼ਮੀਰ ਤੱਕ ਬੋਲੀ ਵੈਂਦੀ ਹੈ ਅਤੇ ਤਕਸ਼ਿਲਾ ਦੀ ਮਸ਼ਹੂਰ ਯੂਨੀਵਰਸਿਟੀ ਵਿੱਚ ਪੜ੍ਹਾਈ ਸਰਾਇਕੀ ਜ਼ਬਾਨ ਦੇ ਵਿੱਚ ਹੀ ਕਰਾਈ ਵੈਂਦੀ ਆਈ। ਕੁਝ ਵਿਦਵਾਨ ਇਹ ਜ਼ਬਾਨ ਕੋ ਅਪਭ੍ਰੰਸ਼ ਤੋਂ ਨਿਕਲੀ ਹੋਈ ਜ਼ਬਾਨ ਮੰਨਦੇ ਹਨ। ਅਪਭ੍ਰੰਸ਼ ਹਿੰਦੁਸਤਾਨ 'ਚ 7th to 12th century ਦੀ ਜ਼ਬਾਨ ਰਹੀ ਹੈ। ਇਹਦਾ ਵਿਕਾਸ ਕਹਿ ਅਪਭ੍ਰੰਸ਼ ਤੋਂ ਮਨਥਿਆ ਮੰਨਿਆ ਵੈਂਦੇ। ਸਿੰਧਵੀ, ਜਟਕੀ, ਹਿੰਦਕੋ, ਡਿਲਾਹੀ, ਲਹਿੰਦਾ, ਹਿੰਦੇ ਹੀ ਅਲੱਗ ਅਲੱਗ ਨਾਂ ਹਨ। ਸ਼ਾਇਦ ਹੀ ਕੋਈ ਦੂਜੀ ਜ਼ਬਾਨ ਹੋ ਸੀ ਜਿਹਦੇ ਇਤਨੇ ਨਾਵਾਂ ਨਾਲ ਜੜੀ ਜਾਂਦੀ ਬਣ ਸਕਦੀ ਹੈ। ਹਿੰਦੁਸਤਾਨ ਵਿੱਚ ਹਾਲੀ ਇਹ ਜ਼ਬਾਨ ਨੂੰ ਅਲੱਗ ਅਲੱਗ ਇਲਾਕਿਆਂ ਦੇ ਨਾਵਾਂ ਨਾਲ ਪਹਿਚਾਣਿਆ ਵੈਂਦੇ ਜਿਵੇਂ ਮੁਲਤਾਨੀ, ਡੇਰੇ ਵਾਲੀ, ਮੀਆਂ ਵਾਲੀ, ਜੰਗੀ ਵਗੈਰਾ। ਕੁਝ ਲੋਕ ਸਰਾਇਕੀ ਉੱਤੇ ਸੰਸਕ੍ਰਿਤ ਅਸਰ ਦੇਖਦੇ ਜਿਵੇਂ ਖੀਰ ਤੋਂ ਖੀਰ, ਨਿੰਦਰਾ ਤੋਂ ਨਿੰਦਰ, ਪਕਸ਼ੀ ਤੋਂ ਪੱਖ ਵਗੈਰਾ। ਇਹਨਾਂ ਰੂਪਾਂ ਵਿੱਚ ਅਭ੍ਰੰਸ਼ ਦਾ ਹੀ ਰੂਪ ਲੱਗਦੇ। ਇਹ ਵੀ ਸੱਚ ਹੈ ਕਿ ਅਭ੍ਰੰਸ਼ ਦੇ ਲਫ਼ਜ਼ ਅੱਜ ਤੱਕ ਵੀ ਉਹਨਾਂ ਰੂਪਾਂ ਵਿੱਚ ਹੀ ਸਰਾਇਕੀ ਦੇ ਵਿੱਚ ਮਿਲਦੇ ਹਨ ਜਦਕਿ ਹਿੰਦੀ ਵਗੈਰਾ ਦੂਜੀਆਂ ਜ਼ਬਾਨਾਂ ਵਿੱਚ ਉਹਨਾਂ ਦੇ ਰੂਪ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਹੀ ਲਿਹਾਜ਼ ਨਾਲ ਵੀ ਸਰਾਇਕੀ ਜ਼ਬਾਨ ਦਾ ਬਿਨਾਂ ਜ਼ਬਾਨਾਂ ਦੇ ਮੁਕਾਬਲੇ ਪੁਰਾਣਾਪਨ ਸਾਫ਼ ਝਲਕਦਾ ਹੈ। ਪਰ ਵੱਲ ਇਹ ਸੋਚਣ ਦੀ ਲੋੜ ਪਾਉਂਦੀ ਹੈ ਜੇ ਸਰਾਇਕੀ ਸੰਸਕ੍ਰਿਤ ਦੇ ਬਾਅਦ ਦੀ ਜ਼ਬਾਨ ਹੈ ਜਾਂ ਵੇਦਾਂ ਤੋਂ ਪਹਿਲੇ ਦੀ ਜ਼ਬਾਨ। ਪਤੰਜਲੀ ਅਤੇ ਪਾਣੀਨੀ ਦਾ ਰਿਸ਼ਤਾ ਵੀ ਸਰਾਇਕੀ ਨਾਲ ਜੋੜਿਆ ਵੈਂਦੇ। ਪਾਣੀਨੀ ਸੰਸਕ੍ਰਿਤ ਦਾ ਸਭ ਤੋਂ ਵੱਡਾ ਗ੍ਰੈਮੇਰੀਅਨ ਮੰਨਿਆ ਵੈਂਦੇ ਅਤੇ ਸੰਸਕ੍ਰਿਤ ਦਾ ਅੱਜ ਦਾ ਰੂਪ ਪਾਣੀ ਦਾ ਹੀ ਦਿੱਤਾ ਹੋਇਆ ਹੈ। ਦਰਅਸਲ ਜ਼ਬਾਨ ਦੇ ਬਾਰੇ ਸਭ ਤੋਂ ਪਹਿਲਾ ਸੋਚ ਅਤੇ ਲਿੰਗਵਿਸਟਿਕ ਐਨਾਲਿਸਿਸ ਸਭ ਤੋਂ ਪਹਿਲੇ ਹੀ ਇਲਾਕੇ 'ਚ ਹੀ ਸ਼ੁਰੂ ਥਿਆ ਹੈ। ਸੰਸਕ੍ਰਿਤ ਅਤੇ ਸਰਾਇਕੀ ਦੇ ਰਿਸ਼ਤੇ ਬਾਬਤ ਹਾਲੀ ਅੱਛੀ ਤਰ੍ਹਾਂ ਖੋਜ ਦੀ ਲੋੜ ਹੈ। ਨਾਲ ਇਹ ਵੀ ਜ਼ਰੂਰੀ ਹੈ ਜੇ ਸਰਾਇਕੀ ਜ਼ਬਾਨ ਦੀ ਪੂਰੀ ਤਾਰੀਖ ਦੀ ਬਾਬਤ ਚੰਗੀ ਤਰ੍ਹਾਂ ਖੋਜ ਕੀਤੀ ਬਣੇ ਅਤੇ ਉਹਦੇ ਸਾਹਿਤ ਦੀ ਪੂਰੀ ਪਹਿਚਾਣ ਬਣਾਈ ਬਣੇ। ਵੇਦਾ ਪੁਰਾਣਾ 'ਚ ਦੇਵਤਾ ਅਤੇ ਅਸੁਰਾਂ ਦੀ ਲੜਾਈ ਦਾ ਜ਼ਿਕਰ ਆਉਂਦੇ। ਉਹਦੇ ਬਾਅਦ ਸਿਕੰਦਰ ਤੋਂ ਲੱਗ ਕੇ ਪੂਰੀ ਤਾਰੀਖ 'ਚ ਇਲਾਕੇ ਕੋ ਬਾਹਰੀ ਮੁਲਕਾਂ ਅਤੇ ਕੌਮਾਂ ਦੇ ਹਮਲੇ ਬਰਦਾਸ਼ਤ ਕਰਨੇ ਪਏ ਹਨ। ਹੀ ਵਜ੍ਹਾ ਨਾਲ ਇਹ ਜ਼ਬਾਨ ਸਦੀਆਂ ਤੋਂ ਰਾਜ ਜਾਂ ਸਰਕਾਰ ਦੀ ਜ਼ਬਾਨ ਨਹੀਂ ਰਹੀ। ਹੀ ਕਰਕੇ ਇੱਕ ਸਰਕਾਰ ਕੀ ਪੈਟਰੋਨੇਜ ਨਹੀਂ ਮਿਲਿਆ ਅਤੇ ਇਹਨਾਂ ਸਾਹਿਤ ਮੌਕੇ ਜਾਂ ਜ਼ਬਾਨੀ ਹੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਦਾ ਰਹੇ। ਆਪਸ ਦੇ ਮੇਲ ਜੋਲ

0: ਨਾਲ ਹੀ ਇਲਾਕੇ ਵਿੱਚ ਵੀ ਉਹ ਸੂਫੀ ਸਾਹਿਤ ਪੈਦਾ ਥਾਏ ਜਿਹਦੇ ਵਿੱਚ ਇਨਸਾਨੀਅਤ ਦਾ ਅਤੇ ਪਿਆਰ ਦਾ ਜਜ਼ਬਾ ਹੈ ਅਤੇ ਜਿਹੜਾ ਸੱਚੇ ਮਾਪਣਿਆਂ ਵਿੱਚ ਅਤੇ ਮਾਇਨਿਆਂ ਵਿੱਚ ਮਜ਼ਹਬਾਂ ਦੀਆਂ ਦੂਰੀਆਂ ਖਤਮ ਕਰ ਦਿੰਦਾ ਹੈ। ਹੀ ਜ਼ਬਾਨ ਵਿੱਚ ਲੋਕ ਬੋਲੀ ਦੀ ਮਿਠਾਸ ਵੀ ਹੈ ਅਤੇ ਉੱਚੇ ਦਰਜੇ ਦਾ ਅਦਬ ਵੀ ਮੌਜੂਦ ਹੈ। ਹਿੰਦੁਸਤਾਨ ਦੀ ਤਕਸੀਮ ਦੇ ਬਾਅਦ ਜਿਹੜੇ ਲੱਖਾਂ ਲੋਕ ਆਪਣੇ ਇਲਾਕੇ ਛੋੜ ਕੇ ਹਿੰਦੁਸਤਾਨ ਦੇ ਆ ਗਏ ਉਹਦੇ ਦੋ ਨਤੀਜੇ ਥਏ। ਇੱਕ ਤਾਂ ਉਹੀ ਪਾਸੇ ਆ ਕੇ ਖਿੰਡ ਗਏ ਅਤੇ ਦੂਜੇ ਬਿਨਾਂ ਲੋਕਾਂ ਵਿੱਚ ਰਚ ਰਹਿ ਕੇ ਉਹਨਾਂ ਨਾਲ ਘੁਲ ਮਿਲ ਕੇ ਉਹਨਾਂ ਦੀ ਜ਼ਬਾਨ ਉਹਨਾਂ ਅਖਤਿਆਰ ਕਰ ਦਿੱਤੀ ਅਤੇ ਆਪਣੀ ਮਾਂ ਬੋਲੀ ਘਰ ਦੇ ਅੰਦਰ ਤੱਕ ਹੀ ਸਿਮਟ ਕੇ ਰਹਿ ਗਈ। ਨਵੀਂ ਪੀੜ੍ਹੀ ਆਪਣੇ ਆਸ ਪਾਸ ਦੇ ਮਾਹੌਲ ਦੇ ਅਸਰ ਦੇ ਨਾਲ ਆਪਣੀ ਬੋਲੀ ਤੋਂ ਦੂਰ ਥੀਂਦੀ ਗਈ ਅਤੇ ਘਰ ਵਿੱਚ ਵੀ ਬਾਹਰ ਵਾਲੀ ਬੋਲੀ ਹੀ ਬੋਲਣ ਲੱਗ ਗਈ। ਖਿੰਡਣ ਦਾ ਇੱਕ ਦੂਜਾ ਨਤੀਜਾ ਇਹ ਵੀ ਥਿਆ ਕਿ ਇਹ ਜ਼ਬਾਨ ਕੋ ਬੋਲਣ ਵਾਲੇ ਅੱਜ ਸਾਰੀ ਦੁਨੀਆਂ 'ਚ ਮਿਲਦੇ ਹਨ ਅਤੇ ਜਿਹੜੀ ਜ਼ਬਾਨ ਕੱਲ੍ਹ ਤੱਕ ਇੱਕ ਇਲਾਕੇ 'ਚ ਮਹਦੂਦ ਆਈ ਅੱਜ ਉਹ ਸਾਰੀ ਦੁਨੀਆਂ 'ਚ ਫੈਲ ਗਈ ਹੈ। ਆਪਣੀਆਂ ਜੜ੍ਹਾਂ ਤੋਂ ਦੂਰ ਰਹਿ ਕੇ ਵੀ ਇਹ ਇੱਕ ਜ਼ਿੰਦਾ ਜ਼ਬਾਨ ਹੈ ਅਤੇ ਆਪਣੇ ਲੋਕਾਂ ਨਾਲ ਹੀ ਨਹੀਂ ਆਪਣੇ ਸਾਂਝੇ ਵਿਰਸੇ ਨਾਲ ਵੀ ਪੂਰੀ ਤਰ੍ਹਾਂ ਜੁੜੀ ਹੋਈ ਹੈ। ਇਹ ਜ਼ਬਾਨ 'ਚ ਉਹ ਲਫ਼ਜ਼ ਵੀ ਅੱਜ ਤੱਕ ਜ਼ਿੰਦਾ ਹਨ ਜਿਹੜੇ ਆਪਣੇ ਅਹਿਲੇ ਜ਼ਬਾਨਾਂ ਦੇ ਵਿੱਚੋਂ ਵੀ ਭੁਲਾ ਦਿੱਤੇ ਗਏ ਜਿਨ੍ਹਾਂ ਕੋਲੋਂ ਇਹ ਜ਼ਬਾਨ ਜਿਨ੍ਹਾਂ ਕੋਲੋਂ ਹੀ ਜ਼ਬਾਨ ਨੇ ਉਹ ਲਫ਼ਜ਼ ਗਿੱਧਿਆ। ਦੂਜੇ ਪਾਸੇ ਇਹਦੇ ਵਿੱਚ ਸੂਫੀ ਸ਼ਾਇਰੀ ਕਿੱਸੇ ਕਹਾਣੀਆਂ ਅਖਾਣ ਬੁਝਾਰਤਾਂ ਮੁਹਾਵਰਾਂ ਅਤੇ ਸ਼ੇਰੋ ਸ਼ਾਇਰੀ ਦਾ ਇੱਕ ਵੱਡਾ ਜ਼ਖੀਰਾ ਮੌਜੂਦ ਹੈ। ਸਿਰਾਇਕੀ ਦੀ ਆਪਣੀ ਵੱਖਰੀ ਲਿਪੀ ਕੋਈ ਨਹੀਂ ਲੇਕਿਨ ਫਾਰਸੀ ਅਤੇ ਗੁਰਮੁਖੀ ਵਿੱਚ ਲਿਖਿਆ ਹੋਇਆ ਅਦਬ ਸਾਡੇ ਕੋਲ ਹੈ। ਲੰਡਾ ਜਾਂ ਕਡੱਕੀ ਨਾਂ ਦੀ ਇੱਕ ਲਿਪੀ ਦਾ ਇਸਤੇਮਾਲ ਵੀ ਹੀ ਜ਼ਬਾਨ ਵਾਸਤੇ ਕੀਤਾ ਜਾਂਦਾ ਰਹੇ ਜਿਹੜੀ ਹਿੰਦੂ ਬਾਣੀਏ ਆਪਣੀ ਬਈ ਖਾਤਿਆਂ ਵਿੱਚ ਇਸਤੇਮਾਲ ਕਰਦੇ ਹਨ। ਹੁਣ ਉਹਦਾ ਇਸਤੇਮਾਲ ਖਤਮ ਥੀਂਦਾ ਵੇਂਦੇ ਅਤੇ ਅੱਜ ਦੀ ਨਵੀਂ ਪੀੜ੍ਹੀ ਹੁਣ ਲਿਪੀ ਤੋਂ ਵਾਕਫ ਨਹੀਂ। ਪਾਕਿਸਤਾਨ ਵਿੱਚ ਸਰਾਇਕੀ ਫਾਰਸੀ ਜਾਂ ਉਰਦੂ ਲਿਪੀ ਵਿੱਚ ਲਿਖੀ ਵੇਂਦੀ ਹੈ ਅਤੇ ਹਿੰਦੁਸਤਾਨ ਵਿੱਚ ਗੁਰਮੁਖੀ ਜਾਂ ਦੇਵਨਾਗਰੀ ਜੇ ਕੋਈ ਹਿੰਦੀ ਲਿਪੀ ਵੀ ਆਖਿਆ ਬਣ ਸਕਦੇ ਉਹਦਾ ਇਸਤੇਮਾਲ ਥੀਂਦਾ ਵੇਂਦੇ। ਲੋੜ ਹੈ ਇਹ ਜ਼ਬਾਨ ਵਿੱਚ ਮੌਜੂਦ ਸਾਰੇ ਅਦਬ ਨੂੰ ਲਿਖਣ ਦੀ। ਉਹ ਸਾਰਾ ਅਦਬ ਜਿਹੜਾ ਹਾਲੀ ਵੀ ਸਾਡੇ ਕੋਲ ਜ਼ਬਾਨੀ ਤੌਰ 'ਤੇ ਮੌਜੂਦ ਹੈ ਅਤੇ ਜੇ ਠੀਕੋ ਲਿਖਣ ਵਿੱਚ ਮਹਿਫੂਜ਼ ਨਾ ਕੀਤਾ ਗਿਆ ਤਾਂ ਉਹਦੇ ਖਤਮ ਥੀਵਨ ਦੀ ਦਾ ਖਤਰਾ ਵੀ ਮੌਜੂਦ ਹੈ। ਲੰਡਾ ਲਿਪੀ ਸ਼ਾਰਦਾ ਲਿਪੀ ਤੋਂ ਨਿਕਲੀ ਆਈ ਅਤੇ ਹਿੰਦੀ ਜਾਂ ਗੁਰਮੁਖੀ ਦੇ ਨਾਲ ਕਾਫ਼ੀ ਮਿਲਦੀ ਜੁਲਦੀ ਹੈ। ਠੀਕੋ ਸੁਧਾਰ ਕੇ ਅੱਜ ਦੀ ਜ਼ਰੂਰਤ ਦੇ ਮੁਤਾਬਿਕ ਸਰਾਇਕੀ ਦੀ ਸਾਂਝੀ ਲਿਪੀ ਵੀ ਬਣਾਈ ਸਕਦੀ ਹੈ ਜਾਂ ਆਪਣੀ ਆਪਣੀ ਸਹੂਲੀਅਤ ਦੇ ਮੁਤਾਬਿਕ ਸਰਾਇਕੀ ਕੋ ਉਰਦੂ ਹਿੰਦੀ ਜਾਂ ਗੁਰਮੁਖੀ ਲਿਪੀ ਵਿੱਚ ਲਿਖਿਆ ਬਣ ਸਕਦੇ। ਦੁਨੀਆਂ ਵਿੱਚ ਸਰਾਇਕੀ ਬੋਲਣ ਵਾਲਿਆਂ ਦੀ ਤਾਦਾਦ ਕਰੋੜੋਂ ਵਿੱਚ ਹੈ। ਸਿਰਫ ਹਿੰਦੁਸਤਾਨ ਪਾਕਿਸਤਾਨ ਵਿੱਚ ਹੀ 5 ਕਰੋੜ ਤੋਂ ਜ਼ਿਆਦਾ ਲੋਕ ਹੀ ਜ਼ਬਾਨ ਨੂੰ ਬੋਲਦੇ ਹਨ। ਜ਼ਬਾਨ ਦਾ ਰਿਸ਼ਤਾ ਨਾ ਮਜ਼ਹਬ ਨਾਲ ਹੈ ਨਾ ਮੁਲਕਾਂ ਦੀਆਂ ਸਰਹੱਦਾਂ ਨਾਲ। ਜ਼ਬਾਨ ਇਨਸਾਨੀ ਰਿਸ਼ਤਿਆਂ ਦੀ ਸਾਂਝੀ ਵਿਰਾਸਤ ਹੈ। ਇਹ ਲੋਕਾਂ ਨੂੰ ਤਕਸੀਮ ਨਹੀਂ ਕਰਦੀ, ਆਪਸ ਵਿੱਚ ਜੋੜਨ ਦਾ ਕੰਮ ਕਰਦੀ ਹੈ। ਸਰਹੱਦਾਂ ਦੇ ਪਾਰ ਦੁਨੀਆਂ ਦੇ ਕਈ ਕੋਨੇ ਵਿੱਚ ਵੀ ਇੱਕੋ ਜ਼ਬਾਨ ਬੋਲਣ ਵਾਲੇ ਲੂਹ ਖੁਦਾ ਦੇ ਬੰਦੇ ਮਿਲ ਵੰਨਣ ਅਤੇ ਜ਼ਬਾਨ ਦਾ ਸਾਂਝਾਪਨ ਉਹਨਾਂ ਦੇ ਦਿਲਾਂ ਨੂੰ ਮਿਲਾ ਦਿੰਦੇ ਅਤੇ ਲੂਹ ਸਾਂਝੇ ਲਫ਼ਜ਼ਾਂ ਦੇ ਨਾਲ ਹੀ ਸਾਰਾ ਅਜਨਬੀਪਨ ਖਤਮ ਥੀ ਵੇਂਦੇ। ਸਰਾਇਕੀ ਪਿਆਰ ਅਤੇ ਮੁਹੱਬਤ ਦੇ ਜ਼ਜ਼ਬਿਆਂ ਦੀ ਜ਼ੁਬਾਨ ਹੈ ਅਤੇ ਸਾਡੇ ਸਾਰਿਆਂ ਦੀ ਸਾਂਝੀ ਵਿਰਾਸਤ।
1: ਸਾਮੀਨ ਹੁਣ ਸਮਾਤ ਫਰਮਾਓ ਸਈ ਬੇਦਿਲ ਸਰਹੱਦੀ ਦੀ ਇੱਕ ਗਜ਼ਲ ਜੇ ਗਾਉਂਦੇ ਪਏ ਸਈ ਸਲੀਮ ਇਕਬਾਲ।

ਇਹਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਤਮ ਥੀਂਦਾ ਹੈ। ਪ੍ਰੋਗਰਾਮ ਦੇ ਬਾਰੇ 'ਚ ਆਪਣੇ ਸੁਝਾਅ ਅਤੇ ਵਿਚਾਰ ਸਾਨੂੰ ਜ਼ਰੂਰ ਭੇਜੋ। ਸਾਡਾ ਪਤਾ ਹੈ ਜੋਕ ਮਾਹਿਤੀ ਮਾਰਫਤ ਸਟੇਸ਼ਨ ਡਾਇਰੈਕਟਰ ਆਲ ਇੰਡੀਆ ਰੇਡੀਓ ਜਲੰਧਰ। ਤੁਹਾਡੇ ਖਤ ਦਾ ਸਾਨੂੰ ਇੰਤਜ਼ਾਰ ਹੈ। ਅਸੀਂ ਕੱਲ੍ਹ ਕੀ ਆ ਵੇਲੇ ਬਾਅਦ ਮਿਲਸੂ।

ਵੀ ਵਾਸਤੇ ਕਰਨ ਨੂੰ ਕਿ ਆਪਾਂ ਸਭ ਤੋਂ ਪਹਿਲਾਂ ਕੋਈ ਵੀ ਛੀਆਂ ਵਾਲੀ ਜਿਹੀ ਜਿਗਿਆ ਹੋਇਆ ਬਠਾ 2 ਮੀਟਰ ਲੰਬੋ 2 ਮੀਟਰ ਚੌੜੋ ਔਰ 30 ਸੈਂਟੀਮੀਟਰ ਗਹਿਰੋ ਖਾਡੋ ਖੋਦ ਲੈਣਾ ਆਪਾਂ ਔਰ ਪਾਣੀ ਕੋ ਰਿਸਾਵ ਨਾ ਹੋਵੇ ਬਿਨ ਰੋਕਣ ਵਾਸਤੇ ਆਪਾਂ ਵੀ ਖੱਡੇ ਨੇ ਪਲਾਸਟਿਕ ਸੀਟ ਨੂੰ ਰੱਖ ਦੇਵਾਂ ਜਟ ਤੱਕ ਸੰਭਵ ਹੋ ਸਕੇ ਪਰਾ ਬੈਂਗਣੀ ਜਿਹੀ ਕਿਰਨ ਹੋਵੇ ਬਿੰਗੀ ਰੋਧੀ ਜਿਹੀ ਪਲਾਸਟਿਕ ਸੀਟ ਹੈ ਬਿੰਗੋ ਹੀ ਆਪਾਂ ਪ੍ਰਯੋਗ ਕਰਨਾ ਚਾਹੀਏ ਪਲਾਸਟਿਕ ਸੀਟ ਸਿਲਪੋਲਿਨ ਔਰ ਇੱਕ ਪੋਲੀਥੀਨ ਆਵੇ ਤਾਰਪੋਲਿਨ ਜਿਹੀ ਪ੍ਰਕਾਸ਼ ਕੀ ਪਰਾਬੈਂਗਣੀ ਕਿਰਨਾਂ ਨੇ ਪ੍ਰਤੀਰੋਧੀ ਸ਼ਮਤਾ ਰੱਖੇ ਵਾ ਆਪਾਂ ਇਸਤੇਮਾਲ ਕਰਨੀ ਹੈ ਔਰ ਜੇ ਸੀਮੈਂਟ ਕੀ ਟੰਕੀ ਮੈਂ ਵੀ ਜੇ ਆਪਾਂ ਉਜਲਾ ਉਗਾਵਾਂ ਤਾਂ ਉੱਗ ਸਕੇ ਔਰ ਸੀਮੈਂਟ ਕੀ ਟੰਕੀ ਮੈਂ ਤਾਂ ਪਲਾਸਟਿਕ ਸੀਟ ਵਿਛਾਣਗੀ ਵੀ ਆਪਾਂ ਨੇ ਜ਼ਰੂਰਤ ਕੌਣ ਪੜੇ ਕਿਉਂਕਿ ਬਠੇ ਬਿਨਾਂ ਆਪਾਂ ਢੱਕ ਵੀ ਸਕਾਂ ਔਰ ਬਿੰਗਮੋ ਪਾਣੀ ਕੋ ਰਿਸਾਵ ਵੀ ਕੋਈ ਨਹੀਂ ਹੋਵੇ ਖੱਡ ਹੈਗਾ ਮੈਂ ਆਪਾਂ 10 ਤੋਂ 15 ਕਿਲੋਗ੍ਰਾਮ ਛਣੇੜੀ ਜਿਹੀ ਮਾਟੀ ਹੋਵੇ ਵਾ ਵਿਛਾ ਦੇਣੀ ਹੈ ਔਰ 10 ਲੀਟਰ ਪਾਣੀ ਮੈਂ 2 ਕਿਲੋ ਗੋਬਰ 30 ਗ੍ਰਾਮ ਸੁਪਰ ਫਾਸਫੇਟ ਬਣਾ ਕੇ ਬਿੰਗੋ